ਸਕੇ। ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਜੰਮਦੇ।

0: ਥੋੜੇ ਚਾਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: This is CJMR 1320, the voice of the city.

0: ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।
1: Yes, it was back.
2: Oh, God!

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Culture lives. This is CJMR 1320, the voice of the city.
2: Is ilaake ka ek hi tiger hai, jab wo aata hai, chha jata hai.

0: voice for your community. The voice of the city. CJMR 1320.
1: ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਪਹਾੜੀ। ਉਹ ਪਹਾੜੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਉਹ ਜਦ ਖਿੱਚ ਕੇ